ਤਾਂ ਤਾਜ਼ਾ ਬਿਲਕੁਲ ਬਣਾਓ, ਥੋੜ੍ਹਾ ਜਿਹਾ ਬਣਾਓ, ਥੋੜ੍ਹਾ ਜਿਹਾ ਖਾਈ ਲੈਣਾ ਚਾਹੀਦਾ। ਦਹੀਂ, ਲੱਸੀ ਜਾਂ ਕੋਈ ਵੀ ਤੁਸੀਂ ਨਿੰਬੂ ਪਾਣੀ, ਇਹੜੀ ਇਹੜੀ ਚੀਜ਼ਾਂ ਖੂਬ ਪੀਂਦੇ ਰਹਿਣਾ ਚਾਹੀਦਾ। ਕਨੇ ਅੱਜ ਕੱਲ੍ਹ ਜੋ ਆਸੇ ਸਰੀਰਾਂ 'ਚ ਜੋ ਆਸੇ ਨਮਕਾਂ ਦੀ ਵੀ ਕਮੀ ਹੋਈ ਆਈ, ਤਾਂ ਤਿਸ 'ਤੇ ਥੋੜ੍ਹਾ ਜਿਹਾ ਵਿੱਚ ਚੁਟਕੀ ਭਰ ਨਮਕ ਕਨੇ ਚੀਨੀਆਂ ਦਾ ਪਾਣੀ ਵੀ ਅਸੀਂ ਕੋਲ ਜਿਹਾ ਬਣਾਈ ਕਨ ਪੀ ਲਓ, ਤਾਂ ਤਿਸ 'ਤੇ ਵੀ ਸਿਹਤ ਤਾਰੀ ਖਰੀ ਸੰਭਾਲ ਹਾਰੀ ਰਹਿੰਦੀ। ਮਈ ਕਨੇ ਜੂਨ ਰੇ ਮਹੀਨੇ ਜੋ ਆਸੇ ਨੌ ਤੱਪਾ ਜੋ ਆਸੇ ਹਾਰੇ ਪੁਰਾਣੇ ਟਾਈਮਾਂ 'ਤੇ ਹਾਰੇ ਬਜ਼ੁਰਗ ਵੀ ਬੋਲਾ ਹੈ ਵੀ ਨੌ ਤੱਪਾ ਚੱਲੂ ਰਾ, ਤਾਂ ਅਸੀਂ ਨੌ ਤੱਪਾ ਵੀ ਹਾਂ। ਆਮ ਤੌਰ ਪਰ ਤਾਂ ਇਹ 25 ਮਈ 'ਤੇ ਲਈ ਕਨੇ 2 ਜੂਨ ਤੱਕ ਕੱਲ੍ਹ ਵੀ ਆਈ ਹਾਂ, ਤਾਂ ਇਹ 9 ਦਿਨ ਹੁੰਦੇ ਵੀ ਇਹਨਾਂ 9 ਦਿਨਾਂ ਜੋ ਆਸੇ ਵਡਪਰੀ ਤੌਂਦੀ ਭੜਖੁਰੀ ਹੋਈ, ਗਰਮੀ ਗਰਮੀ ਹੋਈ, ਕਨੇ ਸੂਰਜਾਂ ਦੀ ਕਿਰਨਾਂ ਵੀ ਹਾਰੇ ਧਰਤੀਆਂ ਪਰ ਸਿੱਧੀਆਂ ਪੋਇਆ ਰਹੀਆਂ ਹੋਈਆਂ, ਤਾਂ ਇਸ ਟਾਈਮਾਂ ਜੋ ਆ ਬੋਲਾ ਹੈ ਵੀ ਗਰਮੀ ਹੋਣੀ ਵਡਪਰੀ ਜ਼ਰੂਰੀ। ਜੇ ਗਰਮੀ ਖੂਬ ਭੜਕ ਗਈ ਤਾਂ ਆਉਣੇ ਵਾਲੇ ਟਾਈਮਾਂ 'ਚ ਬਰਸਾਤੀ ਦੇ ਮੌਸਮਾਂ 'ਚ ਜੋ ਆਸੇ ਬਰਸਾਤ ਵੀ ਖਰੀ ਹੋਣੀ, ਕਨੀ ਜੇ ਬਰਸਾਤ ਖਰੀ ਹੋਊਗੀ ਤਾਂ ਦੇਖੋ ਪਾਣੀ ਇਹਦੀ ਵੀ ਕਿੱਲਤ ਨਹੀਂ ਹੋਣੀ ਆਈ। ਕਨੀ ਗਰਮੀਆਂ 'ਤੇ ਬੋਲਾ ਵੀ ਜੋ ਐਸੇ ਕੋਈ ਕੀੜੇ ਕੰਡੂ ਜੋ ਹਾਂ ਖਾਤਰ ਖਤਰਨਾਕ ਏ, ਤਿਸ 'ਤੇ ਤਿੰਨਾਂ ਦੇ ਅੰਡੇ ਵੀ ਆਪੋ ਹੀ ਭਗਵਾਨਾਂ ਦੀ ਕਿਰਪਾ 'ਤੇ ਖਤਮ ਹੋਈ ਜਾਂਦੇ। ਤਾਂ ਅੱਜ ਕੱਲ੍ਹ ਜੋ ਆਸੇ ਨੌ ਤੱਪਾ ਵੀ ਚੱਲੂ ਰਹਾ, ਤਾਂ ਇਸ ਖਾਤਰ ਵੀ ਜ਼ਿਆਦਾ ਆਪਣੀ ਸੰਭਾਲ ਰੱਖਣੀ ਚਾਹੀਦੀ। ਕਨੇ ਉਹੀ ਸਕੋ ਤਾਂ ਘਰਾਂ 'ਤੇ ਬਿਨਾਂ ਮਤਲਬ ਬਾਰੇ ਬਾਹਰ ਨਹੀਂ ਨਿਕਲਣਾ ਚਾਹੀਦਾ। ਵਡਭਰੀ ਜ਼ਰੂਰੀ ਹੋ ਜੇ ਬਾਜ਼ਾਰ ਜਾਣਾ ਜਾਂ ਕਿਤੇ ਜਾਣਾ, ਤਾਂ ਕੋਸ਼ਿਸ਼ ਕਰਨੀ ਚਾਹੀਦੀ ਵੀ ਜਾਂ ਤਾਂ ਧੁੱਪਾਂ 'ਤੇ ਪਹਿਲੇ ਸਵੇਰੇ ਸਵੇਰੇ ਨਿਕਲੀਏ ਜਾਂ ਸਾਂਝ ਕੇ ਟਾਈਮਾਂ ਤਾਂ ਜੇ ਛਾਂ ਹੋ ਜਾਣੀ ਤਾਲੀ ਨਿਕਲੀਏ। ਕਨੀ ਜੋ ਡਿਊਟੀਆਂ ਪਰ ਜਾਏ ਜਾਂ ਜਾਣੇ ਹਰੇ ਪੜ੍ਹਨੇ ਵਾਲੇ, ਤਾਂ ਤਿੰਨੋਂ ਤਾਂ ਜਾਣਾ ਹੀ ਪਾਉਣਾ ਪਈ, ਤਾਂ ਤਿੰਨੋਂ ਚਾਹੀਦਾ ਵੀ ਛਤਰੂ ਅੱਪੂ ਸੌਗੀ ਰੱਖੋ, ਅੱਪੂ ਸੌਗੀ ਪਾਣੀ ਦੀ ਬੋਤਲ ਵੀ ਰੱਖੋ, ਕਨੇ ਪਾਣੀ ਵੀ ਆਪਣੇ ਸਰੀਰਾਂ 'ਚ ਘੱਟ ਨਹੀਂ ਆਉਣੇ ਦਿਓ। ਅੱਜ ਕੱਲ੍ਹ ਭੁੱਖ ਵੀ ਘੱਟ ਲਗਾਈ, ਇਸ ਖਾਤਰ ਇਹੜਾ ਨਹੀਂ ਵੀ ਵਰਤ ਹੀ ਰੱਖਣੇ ਲਾਏ 'ਤੇ, ਤਾਂ ਖਾਣਾ ਵੀ ਇਸ ਟਾਈਮਾਂ 'ਚ ਜ਼ਰੂਰ ਖਾ ਲੈਣਾ ਚਾਹੀਦਾ। ਵੀ ਚਾਹੇ ਥੋੜ੍ਹੀ ਥੋੜ੍ਹੀ ਦੇਰਾਂ ਬਾਅਦ ਖਾਇਆ, 2-3 ਘੰਟਿਆਂ ਬਾਅਦ ਕੁਛ ਖਾਇਤਾ, ਕਾਲੀ ਫਲ ਫਰੂਟ ਜੇ ਖਾਇਤੇ, ਰੋਟੀ ਖਾਇਤੀ, ਤਾਂ ਹੀ ਪੇਟੋ ਵੀ ਜਿਹੜਾ ਵੀ ਖਾਲੀ ਨਹੀਂ ਰੱਖਣਾ ਚਾਹੀਦਾ। ਜੇ ਹਰ ਪੇਟ ਹੀ ਖਾਲੀ ਹੋਊਗਾ ਤਾਂ ਬਿਮਾਰੀਆਂ ਵੀ ਹਜੇ ਜ਼ਿਆਦਾ ਹੀ ਲੱਗਦੀਆਂ ਰਹਿਣੀਆਂ। ਤਾਂ ਗੱਲਾਂ ਬਾਤਾਂ ਵੀ ਹੋਣੀਆਂ ਜੀ ਮਨੋਰੰਜਨ ਵਾਲੇ ਟਾਈਮ ਆ, ਤਾਂ ਸੁਣਾ ਇੱਕ ਪਿਆਰਾ ਜਿਹਾ ਲੋਕ ਗੀਤ।

લોકગીત સુણ્યા તુહે આવાજથી બબલી કને લહેરુરામ સંખ્યાનો જી તા જી ખાસ ખાસ ખબરાં ભી તુહાં સુણાનીયા તા ખબર ઈ પઈ આજ જૈવ વિવિધતા દિહાડા ઇત મોકે પર પ્રદેશા ચ કઈ જગા જીવ જંતુઆં જો બચાણે ખાતર બડે ભારી પ્રોગ્રામ ચલાણે લાવરે ਇਤ ਖਾਤਰ ਸਿਰਮੌਰ ਰੇ ਨਾਹਨ 'ਚ ਪੀ ਐੱਮ ਸ਼੍ਰੀ ਕੰਨਿਆ ਪਾਠਸ਼ਾਲਾ 'ਚ ਹਿਮ ਜਨਕ ਮੰਚ ਸੰਸਥਾ ਕਨੇ ਗਿਆਨ ਵਿਗਿਆਨ ਸਮਿਤੀਏ ਕਈ ਪ੍ਰੋਗਰਾਮ ਕਰਾਣੇ ਲਾਉਰੇ ਇਤ ਮੌਕੇ ਪਰ ਸਕੂਲਾਂ ਰੇ ਨਿਆਣਿਆਂ ਨਾਰਾ ਲੇਖਨ ਪੇਂਟਿੰਗ ਕਨੇ ਕਈ ਔਰ ਕੰਪੀਟੀਸ਼ਨਾਂ 'ਚ ਬੜੀ ਚੜੀ ਨੇ ਭਾਗ ਲਿੱਤਿਆ ਹਿਮ ਜਨਕ ਮੰਚ ਸੰਸਥਾ ਰੇ ਅਧਿਅਕਸ਼ ਕੰਵਰ ਸਿੰਘ ਨੇਗੀ ਔਰੀ ਦੱਸਿਆ ਪਈ ਇਹੜੇ ਪ੍ਰੋਗਰਾਮ ਕਰਾਣੇ ਤੇ ਨਿਆਣਿਆਂ ਜੈਵ ਵਿਵਿਧਤਾ ਕਨੇ ਪਰਿਆਵਰਣ ਪਾਸੇ ਜਾਗਰੂਕ ਰਹਿਣਾ ਇਸ ਤੇ ਜੋ ਆਸੇ ਆਉਣੇ ਵਾਲੀ ਪੀੜ੍ਹੀਆਂ ਖਾਤਰ ਪ੍ਰਕਿਰਤੀ ਦੀ ਹਿਫਾਜ਼ਤ ਵੀ ਹੋਈ ਆਣੀ ਸ਼ਿਮਲਾ ਚੰਬਾ ਕਾਂਗੜਾ ਕੁੱਲੂ ਕਨੇ ਲਾਹੌਲ ਸਪੀਤੀ ਜ਼ਿਲ੍ਹਿਆਂ 'ਚ ਅੱਜ ਥੋੜ੍ਹੀ ਥੋੜ੍ਹੀ ਵਰਖਾ ਹੋਈ ਇੱਥ ਤੇ ਮਾਣੂਆਂ ਜੋ ਲੂ ਕਨੇ ਗਰਮੀਆਂ 'ਤੇ ਰਾਤ ਮਿਲ ਗਈ ਮੌਸਮ ਵਿਗਿਆਨ ਕੇਂਦਰ ਸ਼ਿਮਲੇ ਰੇ ਨਿਦੇਸ਼ਕ ਸ਼ੋਭਿਤ ਕਟਿਆਰ ਔਰੀ ਦੱਸਿਆ ਪਈ ਪੱਛਮੀ ਵਿਕਸ਼ੋਭ ਰੇ ਕਾਰਨ ਮੌਸਮਾਂ 'ਚ ਤਬਦੀਲੀ ਆਉਰੀ ਕਨੇ ਅਗਲੇ ਦੋ ਦਿਨ ਪ੍ਰਦੇਸ਼ਾਂ ਰੇ ਅਲੱਗ ਅਲੱਗ ਇਲਾਕਿਆਂ 'ਚ ਓਲੇ ਪੌਣੇ ਕਨੇ ਵਰਖਾ ਵੀ ਹੋਣੀ ਤਿਨੇ ਇਹ ਵੀ ਗਲਾਇਆ ਪਈ 24 ਮਈ ਤੇ ਬਾਅਦ ਪ੍ਰਦੇਸ਼ਾਂ 'ਚ ਮੌਸਮ ਬਦਲਣਾ ਕਨੇ ਕਈ ਜਗ੍ਹਾ ਗਰਮੀ ਵੀ ਖੂਬ ਪੌਣੀ ਤਾਂ ਜੀ ਅੱਜ ਤੁਹਾਂ ਜੋ ਸੈਰ ਕਰਾਏ ਇੱਕ ਮੰਦਰਾਂ ਰੀ ਹਿਮਾਚਲ ਜੋ ਆ ਸੇ ਮੰਦਰਾਂ ਦਾ ਘਰ ਵੀ ਬੋਲਿਆ ਜਾਂਦਾ ਇੱਥੇ ਜਗ੍ਹਾ ਜਗ੍ਹਾ ਜੋ ਇਹ ਬੋਲ ਬਲਕਿ ਹਰ ਗਲੀ ਗਲੀ ਕੋਣੇ ਕੋਣੇ ਪਰ ਬੜੇ ਮੰਦਰ ਹੈ ਕਨੇ ਕਈ ਤਾਂ ਇੱਥੇ ਬੜੇ ਜੋ ਪੂਰੇ ਸੰਸਾਰਾਂ 'ਚ ਵੀ ਜਾਣੇ ਜਾਂਦੇ ਇਹੜੇ ਵੀ ਮੰਦਰ ਹੈ ਕਨੇ ਦੂਰਾ ਦੂਰਾ ਅਤੇ ਮੱਥਾ ਟੇਕਣੇ ਖਾਤਰ ਤਿੰਨਾਂ 'ਚ ਮਾਣੂ ਜੋ ਹੈ ਸੇ ਆਉਂਦੇ ਕਨੇ ਆਪਣੀ ਮਨ ਮੰਗੀਆਂ ਮੁਰਾਦਾਂ ਵੀ ਪੂਰੀਆਂ ਕਰਦੇ ਗੱਲ ਕਰ ਰਹੀ ਅੱਜ ਮੈਂ ਮਾਤਾ ਚਿੰਤਪੁਰਣੀ

ਮੰਦਰ। ਇਹ ਮੰਦਰ ਹਿਮਾਚਲ ਪ੍ਰਦੇਸ਼ ਸਾਰੇ ਉਨਾ ਜ਼ਿਲ੍ਹੇ ਦਾ ਇੱਕ ਖਾਸ ਮੰਦਿਰ ਆ। ਇੱਥੇ ਮਾਤਾ ਜੋ ਛਿੰਨ ਮਸਤਿਕਾ ਯਾਨੀ ਬਗੈਰ ਸਿਰਾਂ ਵਾਲੀ ਮਾਤਾ ਦੇ ਰੂਪਾਂ 'ਚ ਵੀ ਪੂਜਿਆ ਜਾਂਦਾ। ਇਹ 51 ਸ਼ਕਤੀ ਪੀਠਾਂ 'ਚ ਅਤੇ ਇੱਕ ਆ। ਪੌਰਾਣਿਕ ਮਾਨਤਾ ਦੇ ਅਨੁਸਾਰ ਮਾਤਾ ਸ਼ਕਤੀ ਦੇ ਪੈਰ ਇੱਥੇ ਪੋਏ ਥੇ ਔਰ ਇਹ ਮਾਤਾ ਭਗਤਾਂ ਦੀ ਚਿੰਤਾ ਦੂਰ ਕਰਨ ਵਾਲੀ ਮੰਨੀ ਜਾਂਦੀ। ਭਗਤ ਇੱਥੇ ਆਪਣੀ ਚਿੰਤਾ ਦੁੱਖ ਕਸ਼ਟ ਲਈ ਕਨੇ ਆਉਂਦੇ, ਕਨੇ ਉਰੇ 'ਤੇ ਵਾਪਸ ਸ਼ਾਂਤੀ ਕਨੇ ਪਿਆਰ ਲਈ ਕਨੇ ਜਾਂਦੇ। ਇਹੜਾ ਗਲਾਂਦੇ ਵੀ ਜਾਲੂ ਜੇ ਸ਼ਿਵਜੀ ਭਗਵਾਨ ਮਾਤਾ ਸਤੀ ਰੇ ਪਾਰਥਿਵ ਸਰੀਰਾ ਜੋ ਲਈ ਕਨੇ ਤਾਂਡਵ ਕਰਿਆ ਦੇ ਥੇ, ਤਲ ਇਹ ਦੁਨੀਆਂ ਜੋ ਬਚਾਣੇ ਖਾਤਰ ਵਿਸ਼ਨੂੰ ਭਗਵਾਨ ਨੇ ਸਤੀ ਰੇ 51 ਟੁਕੜੇ ਕਰੀਤੇ ਥੇ। ਸਤੀ ਮਾਤਾ ਰੇ ਪੈਰ ਉਰੇ ਪੋਏ ਥੇ, ਇੱਥ 'ਤੇ ਇਹ ਸਿੱਧ ਸ਼ਕਤੀਪੀਠ ਬਣੀ ਗਿਆ। ਮਾਰਕੰਡੇ ਪੁਰਾਣਾ ਦੇ ਅਨੁਸਾਰ ਮਹਾਂਯੁੱਧ 'ਚ ਰਾਕਸ਼ਸਾਂ ਜੋ ਮਾਰਨੇ 'ਤੇ ਬਾਅਦ ਤਿੰਨਾਂ ਰੇ ਦੋ ਸਾਥੀ ਜਯਾ ਕਨੇ ਵਿਜਿਆ ਰੀ ਧਿਆ ਜੋ ਥੀ ਸੇਚੂਕਿਆ ਹੀ ਨਹੀਂ ਕਰਦੀ ਥੀ। ਇਤ ਖਾਤਰ ਤਿੰਨਾਂ ਰੀ ਧਿਆ ਚੁਕਾਣੇ ਖਾਤਰ ਮਾਤਾ ਔਰੀ ਆਪਣਾ ਸਿਰ ਕੱਟੀ ਕਨੇ ਦੇ ਦਿੱਤਾ ਥਾ, ਕਨੇ ਤਿੰਨਾਂ ਰੀ ਪਿਆਸ ਬੁਝਾਈ ਥੀ। ਇਤ ਖਾਤਰ ਮਾਤਾ ਰੇ ਇਸ ਰੂਪ ਜੋ ਛਿੰਨ ਮਸਤਿਕਾ ਵੀ ਬੋਲਿਆ ਜਾਂਦਾ। ਇਹ ਮਾਨਸਿਕ ਅਸ਼ਾਂਤੀ ਕਨੇ ਚਿੰਤਾ ਜੋ ਦੂਰ ਕਰ ਦਿੰਦੀ। ਭਗਤ ਮੈਦਾਸਰੀ ਕਹਾਣੀ ਇਹੜੀ ਕਥਾ ਵੀ ਸੁਣਾਉਂਦੇ ਵੀ 14ਵੀਂ ਸ਼ਤਾਬਦੀ 'ਚ ਭਗਤ ਪੰਡਿਤ ਮੈਦਾਸ ਮਾਈ ਦਾਸ ਵੀ ਜਿਹਨੂੰ ਬੋਲਿਆ ਜਾਂਦਾ ਜੋ ਦੇਵੀ ਏ ਕੰਨਿਆ ਰੂਪ 'ਚ ਦਰਸ਼ਨ ਦਿੱਤੇ ਥੇ। ਮਾਤਾ ਤਿੰਨਾਂ ਜੋ ਉੱਥੇ ਮੰਦਰ ਬਣਾਉਣ ਦਾ ਆਦੇਸ਼ ਦਿੱਤਾ ਥਾ, ਕਨੇ ਤਿੰਨਾਂ ਦੀ ਚਿੰਤਾ ਦੂਰ ਕੀਤੀ ਥੀ। ਇਸੇ ਕਾਰਨ ਇੱਥੇ ਜੋ ਚਿੰਤਪੁਰਨੀ ਵੀ ਗਲਾਇਆ ਜਾਂਦਾ। ਮਾਤਾ ਚਿੰਤਪੁਰਨੀ ਇਹਦਾ ਦਰਬਾਰ ਜੋ ਆ ਤੀਸਰੇ ਚਾਰੋਂ ਪਾਸੇ ਸ਼ਿਵ ਮੰਦਿਰ ਏ, ਸ਼ਿਵ ਮੰਦਰਾਂ ਨੇ ਕਰੋਇਰਾ। ਮੰਦਰਾਂ ਸੌਗੀ ਇੱਕ ਬੜਭਰੀ ਬੜੀ ਦਾ ਡਾਲਾ ਵੀ ਆ। ਇੱਥੇ ਮਾਣੂ ਕੱਚੀ ਮੌਲੀ ਬੰਨਦੇ, ਕਨੇ ਆਪਣੀ ਮਨੋਕਾਮਨਾ ਜੋਈ ਸੇ ਬੋਲਦੇ। ਐਸਾ ਗਲਾਂਦੇ ਭਈ ਮਨੋਕਾਮਨਾ ਤਿਨਰੀ ਹਮੇਸ਼ਾ ਮਾਤਾ ਸੁਣਦੀ ਕਨੇ ਪੂਰੀ ਵੀ ਜ਼ਰੂਰ ਕਰਦੀ। ਸਾਫ ਮੌਸਮਾਂ ਦੇ ਦਿਨ ਇੱਥੇ 'ਤੇ ਤੌਲਾਦਾਰੀ ਚੋਟੀਆਂ ਵੀ ਸਾਫ ਦੇਖੀਆਂ ਜਾ ਸਕਦੀਆਂ। ਕੋਈ ਦਿਨ ਵੀ ਐਸਾ ਨਹੀਂ ਹੁੰਦਾ ਜਿੱਥੇ ਜਿਸ ਦਿਨ ਜੋ ਆ ਸੇ ਇੱਥੇ ਭਗਤਾਂ ਦੀ ਟੋਲੀਆਂ ਨਹੀਂ ਆਉਂਦੀਆਂ। ਗਲਾਣੇ ਦਾ ਮਤਲਬ ਆ ਵੀ ਹਮੇਸ਼ਾ ਉਰੇ ਭਗਤ ਆਉਂਦੇ ਰਹਿੰਦੇ, ਕਨੇ ਖੂਬ ਰਸ ਮੰਦਰਾਂ 'ਚ ਹੁੰਦਾ। ਮੰਦਰਾਂ ਦੇ ਨੇੜੇ ਤੇੜੇ ਜੋ ਆ ਸਿਬੜ ਭਰੀ ਦੁਕਾਨਾਂ ਵੀ ਆ। ਉਰੇ ਆਉਣ ਵਾਲੇ ਜੋ ਏ ਸੇ ਪ੍ਰਸਾਦ ਵੀ ਲਈ ਕਰਨ ਜਾਂਦੇ, ਕਨੇ ਪ੍ਰਸਾਦ ਸੌਗੀ ਆਪਣੇ ਨਜ਼ਦੀਕੀਆਂ ਖਾਤਰ ਰਿਸ਼ਤੇਦਾਰਾਂ ਖਾਤਰ ਜੋ ਆ ਸੇ ਉਰੇ 'ਤੇ ਛੋਟੇ ਮੋਟੇ ਤੋਹਫੇ ਵੀ ਜ਼ਰੂਰ ਲਈ ਕਰਨ ਜਾਂਦੇ। ਤਾਂ ਸਭ ਨੇ ਜੋ ਚਾਹੀਦਾ ਜੀ ਵੀ ਮਾਤਾ ਜੀ ਦੇ ਦਰਸ਼ਨ ਕਰਨੇ ਇੱਕ ਵਾਰ ਤਾਂ ਜ਼ਰੂਰ ਹੀ ਜਾਣਾ ਚਾਹੀਦਾ।